ਦੀ ਉਂਜੂ ਚੁੰਕਰ ਯਾਨਿਆ ਗੇ ਦੀਵਾਰ ਚਿੰਜੂ ਕ ਟੋਟ ਦੋ ਯੰਗਲ ਦਿਲ ਨੇ ਦੀ ਉਂਦੀ ਤਖਾਰ।